ਦੇਹ ਬਨੰਤੀ ਸੁਨ ਪ੍ਰਭ ਮੇਰੇ ਦੇਹੋ ਨਾਮ ਕਰ ਆਪਣੇ ਚੇਰੇ ਦੇਹੋ ਨਾਮ ਕਰ ਆਪਣੇ ਚੇਰੇ ਸਤਿ ਸ੍ਰੀ ਅਕਾਲ ਕੀ ਫਤਿਹ ਪਾਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗ ਜੀ ਵੀ ਗੋਟ ਟੂ 37th ਪੌੜੀ ਨਾਉ ਜਪਜੀ ਸਾਹਿਬ ਸੋ ਇਨ ਦਿਸ ਪੌੜੀ ਮਹਾਰਾਜ ਗੋਜ਼ ਥਰੂ ਟੂ ਖੰਡ ਦੇ ਗੋ ਥਰੂ ਕਰਮ ਖੰਡ ਐਂਡ ਸੱਚ ਖੰਡ ਵੋ ਵੀ ਗੋਨਾ ਡੂ ਵੀ ਗੋਨਾ ਸਪਲਿਟ ਇਟ ਅਪ ਸੋ ਦੈਟ ਵੀ ਜਸਟ ਡੂ ਕਰਮ ਖੰਡ ਦਿਸ ਵੀਕ ਐਂਡ ਦ ਨੈਕਸਟ ਵੀਕ ਵੀ ਵਿਲ ਡੂ ਕਥਾ ਆਫ ਸੱਚ ਖੰਡ ਬਿਕਾਜ਼ ਇਟਸ ਟੂ ਮਚ ਇਨ ਵਨ ਆਵਰ ਐਨੀਵੇ ਐਂਡ ਲਾਈਕ ਆਈ ਸੈਡ ਲਾਸਟ ਵੀਕ ਦੈਟ ਐਵਰੀ ਖੰਡ in this can be taken to mean two things, but they work together. There's two meanings there of each khand, but both those meanings are not separate, they're kind of joined up. So when we talked about the first khand, Dharam khand, we said it can mean spiritual, that we have a spiritual duty, and the Gurdwara is Dharam Sala. And also, that when we have a duty to society, then the Dharti can be Dharam Sala. Then we said, okay, now let's look at Gyan khand, and we said Gyan khand can mean both spiritual knowledge

ਪੰਜ ਮਹਿਲਾ ਚੌਥਾ ਮਧਸੂਦਨ ਮੇਰੇ ਮਨ ਤਨ ਪ੍ਰਾਣਾ ਹੋ ਹਰ ਬਿਨ ਦੂਜਾ ਅਬਰ ਨਾ ਜਾਣਾ ਕੋਈ ਸੱਜਣ ਸੰਤ ਮਿਲੈ ਵਡਭਾਗੀ ਮੈਂ ਹਰ ਪ੍ਰਭ ਪਿਆਰਾ ਦੱਸੈ ਜੀਓ ਹੋ ਮਨ ਤਨ ਖੋਜੀ ਭਾਲ ਭਾਲਾਈ ਕਿਉਂ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ ਹਮ ਬਾਰਿਕ ਦੀਨ ਕਰੋ ਪ੍ਰਤਪਾਲਾ ਮੇਰਾ ਮਾਤ ਪਿਤਾ ਗੁਰ ਸਤਿਗੁਰ ਪੂਰਾ ਗੁਰ ਜਲ ਮਿਲ ਕਮਲ ਵਿਕਸੈ ਜੀਓ ਮੈਂ ਬਿਨ ਗੁਰ ਦੇਖੇ ਨੀਤ ਨਾ ਆਵੈ ਮੇਰੇ ਮਨ ਤਨ ਵੇਦਨ ਗੁਰ ਬਿਰਹੋ ਲਗਾਵੈ ਹਰ ਹਰ ਦਇਆ ਕਰੋ ਗੁਰ ਮਿਲ ਹੋ ਜਨ ਨਾਨਕ ਗੁਰ ਮਿਲ ਰਹਸੇ ਜੀਓ ਜਨ ਨਾਨਕ ਗੁਰ ਮਿਲ ਰਹਸੇ ਜੀਓ ਸਤਿ ਸ੍ਰੀ ਅਕਾਲ ਮਿਲਕੇ ਫਤਿਹਗੜ੍ਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮਹਾਰਾਜ ਜੀ ਬੇਅੰਤ ਕਿਰਪਾ ਹੋਵੇ ਨਾ ਦਾ ਲਾਸਟ ਪੌੜੀ ਆਫ ਜਪੁਜੀ ਸਾਹਿਬ ਆਫਟਰ ਦਿਸ ਇਜ਼ ਗੋਇੰਗ ਟੂ ਬੀ ਦ ਸਲੋਕ ਵਿਚ ਨੀਅਰਲੀ ਐਵਰੀ ਚਾਈਲਡ ਨਾਓ ਪਾਸ ਨੋਸ ਐਜ਼ ਵੈਲ ਬਟ ਦਿਸ ਪੌੜੀ ਇਜ਼ ਵੈਰੀ ਇੰਟਰਸਟਿੰਗ ਪੌੜੀ ਬਿਕਾਜ਼ ਆਲਦੋ ਇਟਸ ਐਨ ਆਨਸਰ ਫਰਮ ਦ ਪ੍ਰੀਵੀਅਸ ਪੌੜੀ ਵਿਚ ਵੀ ਟਾਕਡ ਅਬਾਊਟ ਦਿਸ ਪੌੜੀ ਇਜ਼ ਆਲਸੋ ਕਾਈਂਡ ਆਫ ਲਾਈਕ ਦ ਹੋਲ ਆਫ ਸਿੱਖੀ ਐਂਡ ਇਫ ਯੂ ਲੁੱਕ ਐਟ ਗਿਆਨੀ ਪ੍ਰਿੰਸੀਪਲ ਸਿੰਘ ਫੋਰ ਐਗਜ਼ਾਮਪਲ ਦੇਰ ਇਜ਼ ਕਥਾ ਆਫ ਦਿਸ ਪੌੜੀ They've done like 20 hours on this one body. It's a very deep body if you try to understand this. The whole of Sikhi can be explained by just this body. So we'll try and go through the body. Now we'll see why is this body about Sikhi in totality and not just the previous what it linked to. I will also look at why this body explains the Panch Khand as well that we just talked about. Because last week we talked about Sach Khand. Which is the last bit of the 37th body. Ramana starts talking about ki, what is such? And one meaning he said of such is that such is the Shabad. Shabad is such. And we talked about that Maharaj is telling us to become the Shabad. So that inside us is no longer what we think is Gurmat. And Gurmat is in Gurbani. So the Shabad becomes Pargat inside us. And the Sad Sangat becomes that Sach Khand. If Shabad is such, and the Shabad Khand is Sat Sangat. Mil Sat Sangat Khoj Dasai Vich Sangat Har Prabhu Vase Jiyo. Right now, if we're current Khand, this right now is Sach Khand. So Guru is trying to tell us to recreate Sach Khand here in the Sat Sangat. In the Gurdwara, Guru Nanak Dev Ji is trying to recreate heaven here for us through the Shabad. And Bhai Gurdas Ji gives an example of this. So sometimes people question, what is Sat Sangat? What is a Sangat? Because some people will say, well, that's not enough Sangat. These people are not enough to be Sangat. People will say that. We need more people. We need the whole Panth to be here for the Guru to be here. But Bhai Gurdas Ji tells us, Ik Sikh. We all understand that. Ik Sikh. They said, Doi Sad Sang. Two people in Sat Sangat, if you had people at that level, just two of those would be like Sat Sangat. And they say, Panji Parameshwar. That's why the Panj Khalsa make the Amrit. And the people that make the Amrit, they have a test. Not just everybody can just go and start doing Panj Bhandi Seva. Although when it comes to Nagar Kirtan,

ਇਤ ਮਾਰਗ ਪੈਰ ਤਰੀਜੇ ਸਿਰ ਦੀਜੇ ਕਾਨ ਨਾ ਕੀਜੇ ਸਿਰ ਦੀਜੇ ਕਾਨ ਨਾ ਕੀਜੇ ਸਤਿ ਸ੍ਰੀ ਅਕਾਲ ਲਗੇ ਫਤਿਹ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਤਿ ਸੰਗਤ ਜੀ ਨਿਸ਼ਤਾ ਉਜਲੇ ਉਹ ਇਸੇ ਮਿੰਟ